ਤਿਸ ਦੀ ਵਡਿਆਈ। ਜੋ ਤਿਸ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹ ਪਤ ਸਾਹਿਬ ਨਾਨਕ ਰਹਿਣ ਜਾਈ।

ਲਾਇਕਾ ਰੇਡੀਓ ਪੰਜਾਬੀ, ਲਾਇਕਾ ਰੇਡੀਓ ਮੋਬਾਈਲ ਐਪ ਤੇ, ਲਾਇਕਾ ਰੇਡੀਓ .com ਤੇ ਅਲੈਕਸਾ ਪਲੇ ਲਾਇਕਾ ਰੇਡੀਓ ਪੰਜਾਬੀ ਪੰਜਾਬੀ. This is the largest commercial Asian radio network in the UK. Did you know that Laika Gold is the UK's first Asian retro station, playing Bollywood classics 24/7 and with your favorite presenters live? Get the tune-in details at laikagold.com. This is Laika Radio across the Midlands.

0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ। ਪੰਜਾਬੀ
1: ਜ਼ੀ ਟੀਵੀ HD ਪਰ ਦੇਖੀਏ ਇੱਕ ਅਨੋਖੀ ਪਿਆਰ ਕੀ ਦਾਸਤਾਂ। ਮਿਲੀਏ 46 ਸਾਲ ਕੇ ਬਿਜ਼ਨਸ ਟਾਈਕੂਨ ਆਰਿਆਵਰਧਨ ਔਰ 19 ਸਾਲ ਕੀ ਪਿਆਰੀ ਸੀ ਅਨੂ ਸੇ।
2: ਤੁਮੇ ਮੁਝ ਪਰ ਭਰੋਸਾ ਨਹੀਂ ਹੈ?
3: ਖੁਦ ਸੇ ਵੀ ਜ਼ਿਆਦਾ।
1: ਜਿਨ੍ਹੇ ਤਕਦੀਰ ਚੁਪਕੇ ਸੇ ਬਾਂਧ ਰਹੀ ਹੈ ਇੱਕ ਅਣਜਾਣੇ ਰਿਸ਼ਤੇ ਮੇਂ।
3: ਜੋ ਬਾਤ ਮੇਰੇ ਦਿਲ ਮੇਂ ਵਹੀ ਬਾਤ ਆਰਿਆ ਸਰ ਕੇ ਦਿਲ ਮੇਂ ਵੀ ਹੈ।
1: ਕਿਆ ਯੇ ਨਜ਼ਦੀਕੀਆਂ ਬਦਲ ਦੇਗੀ ਉਨਕੀ ਕਿਸਮਤ ਕੀ ਰੇਖਾ? ਦੇਖੀਏ ਤੁਮ ਸੇ ਤੁਮ ਤਕ ਹਰ ਰਾਤ 8 ਵਜੇ ਜ਼ੀ ਟੀਵੀ HD ਪਰ। ਅਵੇਲੇਬਲ ਔਨ ਸਕਾਈ 707, ਸਕਾਈ ਗਲਾਸ 714, ਵਰਜਨ ਮੀਡੀਆ 809, BT394.
0: This is Leica Radio, part of the Leica Radio Network. This is the Leica Radio Network, broadcasting across the UK. On this week's Leica Extra podcast, Anuj Radia rewinds Bollywood back to the 2000s.
4: Shah Rukh Khan, he showed every character of his craft. He did a Don, where he was dark, but he made it look cool. And then he did Chak De India. He was a mainstream hero, but he was becoming a coach. And he even experimented with Paheli. So he was just doing every film out. I mean, some did great, some didn't.
0: Leica Extra is here. Search for our podcast, Leica Extra, on all major streaming platforms. Next, the biggest Asian love songs with Love Sound on Leica Radio Midlands. Artist of the Week is brought to you by our new podcast, Leica Extra. Stream it now and be a part of the conversation.